ਤੇਰੀ ਬੁੱਕ ਚ ਚਾਹੀਦੀ ਹੈ ਸ਼ਾਮ ਆਈ ਹੈ ਮੈਨੂੰ ਧੁੱਪ ਲੱਗਦੀ ਬੇਟਾ ਬੁੱਕ ਦੇ ਵਿੱਚ ਤੁਹਾਡਾ ਨਾ ਕੀ ਹੋਣਾ ਤੁਹਾਡਾ ਦਮ ਘੁੱਟ ਜਾਣਾ ਕਿਉਂਕਿ ਕਿਆ ਉਹਦੇ ਜਬ ਇਤਨੀ ਸਾਰੀ ਗਰਮੀ ਹੋਤੀ ਹੈ ਤੋ ਆਪ ਆਪਣੇ ਉੱਪਰ ਬਾਡੀ ਕੇ ਉੱਪਰ ਕੁਝ ਵੀ ਲਪੇਟਨੇ ਕਾ ਮਨ ਜੋ ਹੈ ਵੋ ਨਹੀਂ ਕਰਤਾ ਖੈਰ ਕਤਰ ਕੀ ਗਰਮੀ ਕੇ ਬਾਰੇ ਮੈਂ ਬਾਤ ਕਰ ਰਹੇ ਹਾਂ ਲੇਕਿਨ ਬਹੁਤ ਸਾਰੀ ਐਸੀ ਗਰਮੀ ਹੈ ਮਤਲਬ ਐਸੀ ਜਗ੍ਹਾ ਹੈ ਜਹਾਂ ਪਰ ਗਰਮੀ ਕੇ ਟਾਈਮ ਪੇ ਆਪਕੋ ਗਰਮੀ ਨਹੀਂ ਲੱਗੇਗੀ ਜੈਸੇ ਕਿ ਜਵਾਨ ਆਈਲੈਂਡ ਕੇ ਬਾਰੇ ਮੈਂ ਬਾਤ ਕਰ ਰਹੀ ਥੀ ਵੋ ਏਅਰ ਕੰਡੀਸ਼ਨ ਹੈ ਫੁੱਲੀ ਏਅਰ ਕੰਡੀਸ਼ਨ ਹੈ ਕਟਾਰਾ 21 ਹਾਈ ਸਟਰੀਟ ਜੋ ਹੈ ਵੋ ਵੀ ਏਅਰ ਕੰਡੀਸ਼ਨ ਸਟਰੀਟ ਹੈ ਜਹਾਂ ਪਰ ਆਪਕੋ ਵੈਂਟਸ ਜੋ ਹੈ ਅੰਡਰਗਰਾਊਂਡ ਲਗੇ ਹੋਏ ਹੈ ਤੋ ਆਪ ਚਲੀਏ ਫਿਰੀਏ ਜਾਈਏ ਇੰਜੋਏ ਕਰੀਏ ਵੈਸਟ ਵਾਕ ਇੱਕ ਬਹੁਤ ਮੇਰਾ ਫੇਵਰੇਟ ਇਹ ਵਾਲਾ ਏਰੀਆ ਹੈ ਵੈਸਟ ਵਾਕ ਮੇ ਵੀ ਆਪ ਘੁੰਮੀਏ ਫਿਰੀਏ ਖਾਈਏ ਪੀਏ ਗਰਮੀ ਮਹਿਸੂਸ ਹੀ ਨਹੀਂ ਹੋਗੀ ਵੈਂਡਮ ਮਾਲ ਹੈ ਹਜ਼ਮ ਮਾਲ ਹੈ ਮਤਲਬ ਲੁਸੇਲ ਬਾਲੀਵੁੱਡ ਹੈ ਇਹ ਸਾਰੀ ਐਸੀ ਐਸੀ ਜਗ੍ਹਾ ਹੈ ਜਹਾਂ ਪਰ ਆਪਕੋ 45 ਕੀ ਗਰਮੀ 18 ਪੇ ਆ ਜਾਏਗੀ 15 ਪੇ ਆ ਜਾਏਗੀ ਠੰਡਾ ਲੱਗਣੇ ਲੱਗ ਜਾਏਗੀ।

0: ਨੂੰ ਦਿਵਿਆ ਦੱਤਾ ਐਂਡ ਯੂ ਆਰ ਲਿਸਨਿੰਗ ਟੂ ਰੇਡੀਓ ਆਲਿਵ ਜੀਓ ਬਿੰਦਾਸ
1: ਆਲਿਵ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ 'ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।